ਅਜੀ ਬਾਣ ਕੇ ਸਭੀ ਸੁਣਨੇ ਵਾਲੋ ਕੇ ਵਾਸਤੇ ਆਪ ਨਾਚਨੇ ਵਾਲੋ ਕੇ ਵਾਸਤੇ ਕਿ ਮੋਹ ਲਾਗੀ ਰੇ ਲਾਗੀ ਰੇ ਲਾਗੀ ਜ਼ੁਲਮੀ ਉਮਰੀਆ ਸਵਰੀਆ ਸਵਰੀਆ ਮੇ ਗਿਰ ਗਿਰ ਜਾਓ The leader in broadcasting, you are Ujala Radio ka paigham. Tu jaane hai toh. Aur is baar hai Amit Kumar aur The Nightingale of India, Lata Mangeshkar, film ka naam Love Story. Geet ka bol ke kaisa tera pyar, kaisa ghussa hai tera. Tauba sanam, tauba sanam.